ਅਸੀਂ ਲੋਹਾਰਾ ਪੁੱਛਿਆ ਦਾ ਜੀ ਢੋਲ ਤੇ ਸਮੀ ਰਾਣੀ ਹੁਣ ਜੰਗਲ ਬਰਬਰ ਦੇ ਵਿੱਚ ਆ ਕੇ ਸਮੀਆਂ ਦੀ ਢੋਲ ਮੈਨੂੰ ਪਿਆਸ ਲੱਗੀ ਜਾ ਕੇ ਤੂੰ ਪਾਣੀ ਲਿਆ ਢੋਲ ਜਾਏ ਪਾਣੀ ਲੈਣ ਵਾਸਤੇ ਸਮੀ ਰਾਣੀ ਉਸਨੂੰ ਆਵਾਜ਼ਾਂ ਮਾਰਦੀ ਅੱਲਾ ਫਜ਼ਲ ਕਰੀਮ ਸਰਾਇਆ ਆਲਮਗੀਰ ਵਾਲਿਆ ਉਹ ਕੀ ਆਖਦੀ ਹੈ।

ਪੋਲੇ ਪੈਰ ਟਕਾਉਂਦੇ ਵਿੜਕਾ ਰੱਖਦੇ ਸੰਗਦੇ ਝਿਜਕਦੇ ਸਹਿਮੇ ਡਰਦੇ ਕੁਛ ਹੋ ਕਹਿੰਦੀ ਕੁਛ ਮੈਂ ਕਹਿੰਦਾ।